ਦੇਖਿਆ ਨਾਮ ਸ੍ਰੀ ਕ੍ਰਿਸ਼ਨ ਸੱਚੇ ਦਾ ਉਹ ਦਿਲ ਕੇ ਵਿੱਚ ਖੋਤਾ ਲੇਂਗੇ ਆਜ ਤੇ ਪਛੇ ਧਰਮ ਤੇ ਜਣ ਕਾ ਦੋਨੋ ਹਲਫੇ ਉਠਾ ਲੇਂਗੇ ਦੇਖੇ ਸੇਠ ਸੇਠਾਣੀ ਤੇਰੇ ਪੁੱਤ ਨੇ ਉਹ ਗੋਡਾ ਵੀ ਚਲਟਾ ਲੇ